0: प्लस विनर्स 2 लीटर एमिस्टार टॉप प्लस 1 किलो चेस यानी 1 लकी ड्रॉ कूपन आज ही खरीदे। 5 सितंबर और 25 सितंबर को लकी ड्रॉ है। टर्म्स एंड कंडीशंस अप्लाई।
1: गणपति बप्पा।
2: बप्पा नू पसंद श्रद्धा ते श्रद्धा विच शुद्धता। इस गणेश उत्सव अपने घर दी हर तैयारी विच लियाओ वेरका शुद्ध दूध दही देसी घ्यो ते पनीर। वेरका वल्लों तुहानू गणेश उत्सव दियां लख लख वधाइयां।
3: आकाशवाणी चंडीगढ़ से लीजिए प्रस्तुत है लाइव पंजाबी फोन इन प्रोग्राम सुनेहे मित्रां दे।
4: सुनेहे मित्रां दे त्वाडे दिल खिचवे सुनेहे त्वाडे दिल दा हाल ते पंजाबी गीतां दी तमाल जी सुनेहे मित्रां दे।
3: इस पंजाबी फोन इन प्रोग्राम तुहाडा बहुत बहुत स्वागत है। रमेश कपूर वालों तुहानू सारयां नू प्यार भरी नमस्कार सत श्री अकाल आदाब। और सुनाओ दोस्तों की हाल चाल है। हमेशा वांग अज भी साडी वाहिगुरु अगे ही अरदास है कि तुसी चढ़दी कला च होवो। हुण इस तों पहलां कि असीं तुहाडे सुनेहे अपने सुणन वालियां तक पहुंचाइए आकाशवाणी चंडीगढ़ दा एक सुनेहा अपने प्यारे स्रोतियां दे नाल। दोस्तों जज्बा रखो हर पल जितण दा क्योंकि किस्मत बदले ना बदले वक्त जरूर बदलदा है। नाले जितण दा सब तो ज्यादा मजा उदों आंदा है जदों सारे तुहाडे हारण दा इंतजार कर रहे होण। इसलिए हर पल जितण दा जज्बा बनाई रखो। हुण वारी है तुहाडे सुनेहियां दी। आओ फिर सुनिए तुहाडे सुनेहे। सुनेहे मित्रां दे प्रोग्राम्स तुहाडा स्वागत है जी। कौन बोल रहे हो?
5: अजय कुमार शर्मा चंडीगढ़ तों।
3: जी अजय जी की हाल चाल है तुहाडा?
5: ठीक है जनाब।
3: प्रोग्राम्स की सुनेहा लेके आए हो?
5: अच्छा लाइव लाइन प्रोग्राम नहीं है उदों च मिला रहा सीगा।
3: सुनेहे मित्रां दे प्रोग्राम है जी। तुसी अपना कोई सुनेहा समाजिक कोई समाज दे नां कोई सुनेहा देना चाहते हो तो जरूर दे सकते हो इस प्रोग्राम दे विच।
5: अच्छा
3: जी
5: जनाब ਸਾਰਿਆਂ ਤੋਂ ਇਹ ਰਿਕੁਐਸਟ ਹੈ ਕਿ ਜਦ ਵੀ ਰੋਡ ਤੇ ਚੱਲੋ ਜਿਹੜੇ ਪਰਸਨ ਪੈਦਲ ਚੱਲ ਰਹੇ ਹੁੰਦੇ ਆ ਉਹਨਾਂ ਦਾ ਧਿਆਨ ਰੱਖਿਆ ਕਰੋ। ਕਈ ਵਾਰ ਉਹਨਾਂ ਨੂੰ ਥਾਂ ਹੀ ਨੀ ਦਿੰਦੇ ਸੀ, ਲੰਘਣ ਨੂੰ ਥਾਂ ਨੀ ਦਿੰਦੇ, ਉਹ ਵਿਚਾਰੇ ਖੜੇ ਰਹਿੰਦੇ ਸਾਈਡ ਚ ਘੰਟਾ ਘੰਟਾ, ਬਜ਼ੁਰਗ ਨਾਲ ਲੰਘਣਾ ਔਖਾ ਹੁੰਦਾ ਹੈ। ਤਾਂ ਉਹਨਾਂ ਸਾਰਿਆਂ ਲਈ ਤੁਹਾਨੂੰ ਰੁਕ ਕੇ ਥਾਂ ਦੇਣਾ ਚਾਹੀਦਾ। ਪਹਿਲਾਂ ਜਿਹੜਾ ਰਾਈਟ ਸੜਕ ਤੇ ਚੱਲਣ ਦਾ ਉਹ ਪੈਦਲ ਵਾਲਿਆਂ ਦਾ ਹੈ, ਨਾ ਕਿ ਗੱਡੀ ਸਾਈਕਲ ਮੋਟਰਸਾਈਕਲ ਬੜੇ ਵਾਹੀਕਲਾਂ ਦਾ।
3: ਜੀ ਬਿਲਕੁਲ ਤੁਸੀਂ ਸਹੀ ਗੱਲ ਕਹੀ ਕਿ ਪਹਿਲਾ ਜਿਹੜਾ ਹੱਕ ਹੈ ਉਹ ਪੈਦਲ ਚੱਲਣ ਵਾਲਿਆਂ ਦਾ ਹੈ ਸੜਕ ਦੇ ਉੱਤੇ। ਇਸ ਕਰਕੇ ਦੇਖੋ ਪੈਦਲ ਜਿਹੜੇ ਸਾਡੇ ਮੁਸਾਫਿਰ ਨੇ ਉਹਨਾਂ ਨੂੰ ਜ਼ਰੂਰ ਤੁਸੀਂ ਚੱਲਣ ਦਿਓ, ਉਹਨਾਂ ਨੂੰ ਰਸਤਾ ਦਿਓ ਤਾਂ ਕਿ ਉਹ ਆਰਾਮ ਦੇ ਨਾਲ ਆਪਣੀ ਸੜਕ ਪਾਰ ਕਰਕੇ ਆਪਣੇ ਮੰਜ਼ਿਲ ਤੱਕ ਪਹੁੰਚ ਸਕਣ। ਬਹੁਤ ਸਾਰੇ ਲੋਕ ਤੁਸੀਂ ਦੇਖਿਆ ਹੋਣਾ ਜ਼ੈਬਰਾ ਕਰੋਸਿੰਗ ਦੇ ਉੱਤੇ ਨਹੀਂ ਰੋਕਦੇ ਗੱਡੀਆਂ, ਹੈ ਨਾ, ਅਤੇ ਚਾਹੇ ਰੈੱਡ ਲਾਈਟ ਵੀ ਹੁੰਦੀ ਹੈ ਪਰ ਉਹ ਫਿਰ ਵੀ ਜਿਹੜਾ ਇਹ ਜਾਣੇ ਅਣਜਾਣੇ ਰੈੱਡ ਲਾਈਟ ਵੀ ਪਾਰ ਕਰਦੇ ਹੈ ਔਰ ਪੈਦਲ ਚੱਲਣ ਵਾਲਿਆਂ ਵਾਸਤੇ ਖਤਰਾ ਵੀ ਬਣਦੇ ਹੈ। ਇਸੇ ਤਰ੍ਹਾਂ ਹੀ ਤੁਸੀਂ ਦੇਖਿਆ ਹੋਣਾ ਸਲਿਪ ਰੋਡ ਵੀ ਲੋਕ ਰੋਕ ਕੇ ਬੈਠੇ ਰਹਿੰਦੇ ਆ, ਹੈ ਨਾ, ਜਿਨ੍ਹਾਂ ਨੇ ਉਸ ਪਾਸੇ ਮੁੜਨਾ ਹੁੰਦਾ ਉਹ ਵਿਚਾਰੇ ਖੜ੍ਹੇ ਰਹਿੰਦੇ ਦੇਖਦੇ ਰਹਿੰਦੇ ਆ।
5: ਹਾਂਜੀ
3: ਜਦੋਂ ਵੀ ਸੜਕ 'ਤੇ ਤੁਸੀਂ ਚੱਲੋ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖੋ, ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੋ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਏ।
5: ਹਾਂਜੀ
3: ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਸ਼ੁਕਰੀਆ ਜੀ ਫੋਨ ਕਰਨ ਵਾਸਤੇ।

0: ਆਕਾਸ਼ਵਾਣੀ ਚੰਡੀਗੜ੍ਹ ਤੋਂ ਇਸ ਵੇਲੇ ਤੁਸੀਂ ਸੁਣ ਰਹੇ ਹੋ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ। ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਸੁਨੇਹਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਟੈਲੀਫੋਨ ਨੰਬਰਸ ਨੇ 2660615, 2660617 ਤੇ 2660619। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਸਤਿ ਸ਼੍ਰੀ ਅਕਾਲ ਸਰ, ਸਰ ਮੈਂ ਸੁਰਿੰਦਰ ਗੱਲ ਕਰ ਰਿਹਾ ਮੋਹਾਲੀ ਤੋਂ।
0: ਸਤਿ ਸ਼੍ਰੀ ਅਕਾਲ ਸੁਰਿੰਦਰ ਜੀ, ਕੀ ਹਾਲ ਚਾਲ ਹੈ?
1: ਬਸ ਵਧੀਆ ਸਰ। ਸਰ ਸੁਨੇਹਾ ਮੇਰਾ ਇਹੀ ਸੀ ਕੀ ਸਰ ਮੌਸਮ ਚੇਂਜ ਹੋ ਰਿਹਾ ਤੁਹਾਨੂੰ ਅੱਜ ਕੱਲ੍ਹ, ਤੁਹਾਨੂੰ ਪਤਾ ਹੀ ਹੋਣਾ ਬੁਖਾਰ ਚੜ ਰਿਹਾ ਜਾਂ ਖਾਂਸੀ ਲੱਗੀ ਹੋਈ ਹੈ ਜਾਂ ਸਿਰ ਦਰਦ ਕਰਦਾ ਕਹੀਏ ਤਾਂ, ਤੇ ਅੱਜ ਕੱਲ੍ਹ ਮੌਸਮ ਇਸ ਲਈ ਹੋ ਰਿਹਾ ਕਿ ਬਾਹਰ ਸਰਦੀ ਹੁੰਦੀ ਹੈ, ਰਾਤੀ ਦਾ ਹੀ ਫਰਕ ਪਿਆ ਹੈਗਾ, ਮੀਂਹ ਪੈ ਰਿਹਾ ਹੈਗਾ, ਤੇ ਇਹਦੇ ਕਾਰਨ ਇਨਫੈਕਸ਼ਨ ਹੋ ਰਹੀ ਹੈਗੀ ਹੈ। ਬਾਹਰਲੀ ਚੀਜ਼ਾਂ ਨਹੀਂ ਖਾਣੀ ਚਾਹੀਦੀ ਹੈ ਤੁਹਾਨੂੰ, ਇਨਫੈਕਸ਼ਨ ਇਹਦੇ ਨਾਲ ਜ਼ਿਆਦਾ ਵੱਧਦੀ ਹੈਗੀ ਹੈ।
0: ਬਿਲਕੁਲ ਸਹੀ ਗੱਲ ਤੁਸੀਂ ਕਹੀ। ਦੇਖੋ ਬਰਸਾਤ
1: ਖਰਾਬ ਹੋ ਰਹੀ ਹੈ,
0: ਬਰਸਾਤ ਦੇ ਮੌਸਮ ਦੇ ਵਿੱਚ ਦੇਖੋ ਖਾਣ ਪੀਣ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ। ਇੱਕ ਤਾਂ ਤਾਜ਼ਾ ਘਰ ਦਾ ਬਣਿਆ ਖਾਣਾ ਜ਼ਰੂਰ ਖਾਓ, ਇਹ ਨਹੀਂ ਕਿ ਤੁਸੀਂ ਬਾਸੀ ਖਾਣਾ ਖਾਓ, ਉਹਦੇ ਨਾਲ ਵੀ ਜਿਹੜਾ ਉਹ ਬਿਮਾਰੀਆਂ ਹੋਣ ਦਾ ਖਤਰਾ ਹੁੰਦਾ ਹੈ ਨਾ, ਖਾਸ ਤੌਰ ਦੇ ਉੱਤੇ ਬਰਸਾਤਾਂ ਦੇ ਦਿਨਾਂ ਦੇ ਵਿੱਚ।
1: ਬਰਸਾਤਾਂ ਦੇ ਟਾਈਮ ਦੇ ਵਿੱਚ ਤੇ ਇੱਕ ਮੈਂ ਦੇਖ ਰਿਹਾ ਹੈਗਾ, ਬੰਦੇ ਆਪਣਾ ਪਾਣੀ ਤੱਕ ਨਹੀਂ ਚੱਕ ਕੇ ਲੈ ਕੇ ਜਾਂਦੇ ਸਰ ਬੋਤਲਾਂ ਦੀ। ਐਟਲੀਸਟ ਸਰ ਜਿੱਥੇ ਪਿਆਸ ਲੱਗਦੀ ਹੈ, ਤੁਹਾਨੂੰ ਪਤਾ ਗਰਮੀ ਦਾ ਟਾਈਮ ਹੈਗਾ, ਪਾਣੀ ਦੀ ਪਿਆਸ ਲੱਗਦੀ ਹੈ, ਆਪਾਂ ਅੱਧਾ ਅੱਧਾ ਪਾਣੀ ਪੀਂਦੇ, ਉਹਦੇ ਨਾਲ ਵੀ ਇਨਫੈਕਸ਼ਨ ਹੁੰਦੀ ਹੈ ਤੁਹਾਨੂੰ।
0: ਬਿਲਕੁਲ,
1: ਕਿਉਂਕਿ ਨੈਚੁਰਲੀ ਜਿਹੜਾ ਇੱਕ ਸਹੀ ਟਾਈਮ ਤੇ ਸਹੀ ਚੀਜ਼ ਮਿਲ ਜਾਏ ਤੁਹਾਨੂੰ ਤੇ ਉਹਦਾ ਵੀ ਇੱਕ ਬੈਨੀਫਿਟ ਰਹਿੰਦਾ ਤੁਹਾਨੂੰ।
0: ਬਿਲਕੁਲ, ਘਰੋਂ ਜਦੋਂ ਵੀ ਤੁਸੀਂ
1: ਖਰੀਦ ਲੈਂਦੇ ਗਿਆ ਪਰ ਆਪਾਂ ਚੱਕ ਨਹੀਂ ਲੈ ਕੇ ਜਾਂਦੇ ਸਰ,
0: ਘਰੋਂ ਤੁਸੀਂ ਜਦੋਂ ਵੀ ਨਿਕਲਦੇ ਹੋ ਤਾਂ ਪਾਣੀ ਦੀ ਬੋਤਲ ਆਪਣੇ ਨਾਲ ਜ਼ਰੂਰ ਰੱਖੋ, ਹੈ ਨਾ। ਥੋੜ੍ਹਾ ਜਿਹਾ ਅਸੀਂ ਧਿਆਨ ਰੱਖਾਂਗੇ ਤੇ ਸਿਹਤਮੰਦ ਜ਼ਿੰਦਗੀ ਜਿਹੜੀ ਉਹ ਜੀ ਸਕਾਂਗੇ।
1: ਅਗਰ ਸਿਹਤ ਠੀਕ ਹੈਗੀ ਹੈ ਸਰ, ਸਭ ਕੁਝ ਠੀਕ ਹੈਗਾ।
0: ਬਿਲਕੁਲ, ਜਾਨ ਹੈ ਤੇ ਜਹਾਨ ਹੈ ਜਨਾਬ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਰ।
0: ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਸ਼ੁਕਰੀਆ ਜੀ ਫੋਨ ਕਰਨ ਵਾਸਤੇ।
1: ਥੈਂਕ ਯੂ ਥੈਂਕ ਯੂ ਥੈਂਕ ਯੂ ਸਰ।

0: ਮਹੀਨੇ ਹੈ ਜਰਮਨੀ ਸਵਿਟਜ਼ਰਲੈਂਡ ਘੁੰਮ ਕੇ ਆਇਆ ਉੱਥੇ ਲੱਗਾ ਨੀ ਇੱਥੇ ਲੱਗ ਗਿਆ ਸਰ ਦੋ ਦਿਨ
1: ਅੱਛਾ ਤੁਸੀਂ ਵਿਦੇਸ਼ ਤੋਂ ਵੀ ਵਿਦੇਸ਼ ਘੁੰਮਣ ਗਏ ਉੱਥੋਂ ਵੀ ਫੋਨ ਮਿਲਾ ਰਹੇ ਸੀ ਤੁਸੀਂ
0: ਉੱਥੇ ਵੀ ਅਸੀਂ ਟਰਾਈ ਕਰਦੇ ਸਾਹਿਬ ਇਹ ਮੇਰਾ ਪਰਮਾਨੈਂਟ ਲੱਗਾ ਇਹਦੇ ਉੱਤੇ ਫੀਡ ਹੈ ਆਪਣਾ ਆ ਜਿਹੜਾ ਐਪ ਆਪਣਾ ਐਪ ਫੀਡ ਹੈ ਨਾ ਸਰ ਉੱਥੋਂ ਵੀ ਟਰਾਈ ਕਰਦਾ ਰਿਹਾ ਸਰ ਮੈਂ ਇੱਕ ਅੱਧੀ ਵਾਰੀ ਲੱਗਿਆ ਸੀ ਪੁੰਜ ਸਾਹਿਬ ਨਾਲ ਲੱਗਿਆ ਜੀ ਇੱਕ ਵਾਰੀ ਪੁੰਜ ਸਾਹਿਬ ਨਾਲ ਗੱਲ ਹੋਈ ਸੀ ਉੱਥੋਂ
1: ਜੀ ਜੀ ਜੀ
0: ਜਰਮਨੀ ਤੋਂ ਹੋਈ ਸੀ
1: ਤੇ ਮੇਜਰ ਵਿਜੇ ਆ ਰਿਹਾ ਜੀ ਤੁਸੀਂ ਵਿਦੇਸ਼ਾਂ ਚ ਵੀ ਘੁੰਮ ਕੇ ਆਏ ਹੋ ਤੇ ਕੀ ਫਰਕ ਮਹਿਸੂਸ ਕੀਤਾ ਤੁਸੀਂ ਉੱਥੇ
0: ਮੈਂ ਤਾਂ ਸਰ ਉੱਥੇ ਦੇਖ ਕੇ ਹੈਰਾਨ ਰਹਿ ਗਿਆ ਅਸੀਂ ਸਵਿਟਜ਼ਰਲੈਂਡ ਮੈਂ ਇੱਕ ਮਹੀਨਾ ਰਹੇ ਜਰਮਨੀ ਔਰ 15 ਦਿਨ ਰਹੇ ਸਵਿਟਜ਼ਰਲੈਂਡ
1: ਜੀ
0: ਬੜਾ ਆਨੰਦ ਆਇਆ ਸਰ ਕਿਉਂਕਿ ਘੁੰਮਣ ਦੇ ਬੇਟੇ ਕੋਲ ਗਏ ਸੀਗੇ ਉਹਨੇ ਅੱਗੇ ਸਾਨੂੰ ਘੁੰਮਾਉਣ ਲਿਜਾ ਗਿਆ ਉੱਥੇ ਉੱਥੇ ਮੇਰੀ ਜਿਹੜੀ ਜੀਤ ਦੇਖੀ ਉੱਥੇ ਕੋਈ ਵੀ ਜਿਵੇਂ ਭਾਰਤ ਵਿੱਚ ਜਗ੍ਹਾ ਸੜਕਾਂ ਦੇ ਉੱਤੇ ਬੀੜੀਆਂ ਸਿੱਟਾਂ ਪੀ ਕੇ ਘੁੰਮਦੇ ਆ ਇੰਨਾ ਧੂੰਆਂ ਪ੍ਰਦੂਸ਼ਣ ਫੈਲਾਉਂਦੇ ਆ ਉੱਥੇ ਬਿਲਕੁਲ ਵੀ ਨੀ ਹੈਗਾ ਸਰ ਸਾਨੂੰ ਵੀ ਚਾਹੀਦਾ ਕਿ ਭਾਰਤ ਦੇ ਉੱਤੇ ਏਦਾਂ ਸੜਕਾਂ ਦੇ ਉੱਤੇ ਤੁਰਦੇ ਫਿਰਦੇ ਸਿੱਟਾਂ ਪਾਉਂਦੇ ਆ ਉਹ ਦੂਜਿਆਂ ਦੇ ਮੂੰਹ ਚ ਜਾਂਦਾ ਸਰ ਉਹ ਬਹੁਤ ਨੁਕਸਾਨ ਕਰਦਾ ਸਰ ਉਹ
1: ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਦੇਖੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇੱਦਾਂ ਦਾ ਕੋਈ ਕੰਮ ਹੀ ਨਾ ਕਰੋ ਹੈ ਨਾ ਜਿਹਦੇ ਨਾਲ ਤੁਹਾਡੀ ਆਪਣੀ ਸਿਹਤ ਖਰਾਬ ਹੋਏ ਔਰ ਦੂਜਿਆਂ ਦੀ ਸਿਹਤ ਵੀ ਖਰਾਬ ਹੋਏ
0: ਉੱਥੇ ਜਗ੍ਹਾ ਬਣੀ ਹੋਈ ਹੈ ਸਰ ਬਾਕਸ ਬੁਲਾਏ ਹੋਏ ਉਹਨਾਂ ਨੇ ਜਿਹਨੇ ਸਿਗਰਟ ਪੀਣੀ ਹੈ ਉੱਥੇ ਤੁਸੀਂ ਉੱਥੇ ਜਾ ਕੇ ਖੜੇ ਹੋਗਾ ਅੰਦਰ ਬਹਿ ਕੇ ਪੀਓ ਤੁਸੀਂ
1: ਜੀ ਮੈਨੂੰ ਲੱਗਦਾ ਤੁਹਾਡਾ ਸੁਨੇਹਾ ਵੀ ਇਹੋ ਹੀ ਹੈ ਕਿ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਮੈਨੂੰ ਲੱਗਦਾ
0: ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਇਹ ਬੜੀ ਗੰਦੀ ਚੀਜ਼ ਹੈ ਜਿਹੜਾ ਨਹੀਂ ਪੀਂਦਾ ਉਹਨੂੰ ਜ਼ਿਆਦਾ ਨੁਕਸਾਨ ਹੁੰਦਾ ਸਾਰੇ ਦੇ ਉੱਤੇ
1: ਜੀ ਮੇਜਰ ਵਿਜੇ ਆ ਰਹੇ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਔਰ ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ
0: ਸ਼ੁਕਰੀਆ
1: ਜੀ
0: ਧੰਨਵਾਦ

0: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਹਾਂਜੀ ਨਮਸਤੇ ਕਪੂਰ ਸਾਹਿਬ, ਮੇਜਰ ਵਿਜੇ ਆਰੀਆ, HM42 ਫੇਸ 2 ਮੋਹਾਲੀ ਚੰਡੀਗੜ੍ਹ ਸਰ।
0: ਵਾਹ ਜੀ ਵਾਹ, ਬੁਲੰਦ ਆਵਾਜ਼ ਦੇ ਨਾਲ ਤੁਸੀਂ ਆਪਣਾ ਨਾਂ ਲਿਆ, ਕਮਾਲ ਹੋ ਗਈ।
1: ਵਾਹ ਜੀ, ਬੜੇ ਕਈ ਮਹੀਨੇ ਬਾਹਰ ਲਾ ਕੇ ਆਇਆ ਵਿਦੇਸ਼ ਯਾਤਰਾ, ਦੋ

0: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ ਜੀ? ਕੌਣ ਸਾਹਿਬ ਬੋਲ ਰਹੇ ਹੋ?
1: ਮੈਂ ਮੁਹੰਮਦ ਜ਼ਰੀਫ ਅੰਸਾਰੀ ਬੋਲ ਰਿਹਾ
0: ਹਾਂ ਜੀ। ਮੁਹੰਮਦ ਜ਼ਰੀਫ ਅੰਸਾਰੀ ਜੀ, ਕੀ ਹਾਲ ਚਾਲ ਹੈ ਤੁਹਾਡਾ? ਜੀ ਕੰਮ ਕਰਨਾ ਵੀ ਬੜਾ ਜ਼ਰੂਰੀ ਹੈ। ਬਿਲਕੁਲ, ਰੇਡੀਓ ਦਾ ਇਹ ਫਾਇਦਾ ਰਹਿੰਦਾ ਨਾ ਕਿ ਤੁਸੀਂ ਨਾਲ ਨਾਲ ਆਪਣਾ ਕੰਮ ਵੀ ਕਰ ਸਕਦੇ ਹੋ, ਨਾਲ ਨਾਲ ਰੇਡੀਓ ਵੀ ਸੁਣ ਸਕਦੇ ਹੋ। ਤੇ ਕੰਮ ਕੀ ਕਰਦੇ ਹੋ ਤੁਸੀਂ? ਅੱਛਾ, ਬੜੀ ਕਾਰੀਗਰੀ ਵਾਲਾ ਕੰਮ ਹੈ ਇਹ ਵਾਲਾ, ਹੈ ਨਾ?
1: ਹਾਂਜੀ, ਕਾਰੀਗਰੀ ਵਾਲਾ ਕੰਮ ਹੈ ਵੈਸੇ ਮਾਰਾ, ਹਿਮਾਚਲ ਦਾ ਕੰਮ ਹੈ।
0: ਤੇ ਪ੍ਰੋਗਰਾਮ 'ਚ ਕੀ ਸੁਨੇਹਾ, ਪ੍ਰੋਗਰਾਮ ਕੀ, ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
1: ਹਮਾਰਾ ਤਾਂ ਯਹੀ ਸੁਝਾਅ ਹੈ ਜੀ, ਲੋਕੋ ਕੋ ਜੋ ਹੈ ਨਾ ਸਾਫ ਸਫਾਈ ਕਾ ਧਿਆਨ ਰੱਖੇ, ਔਰ ਜੋ ਹੈ ਨਾ ਲੋਕ ਜੋ ਹੈ ਨਾ ਪਾਣੀ ਜ਼ਿਆਦਾ ਬਾਤ ਹੈ ਨਾ,
0: ਬਿਲਕੁਲ ਜੀ। ਦੇਖੋ ਜੀ ਜੀ ਜੀ, ਬਿਲਕੁਲ ਸਹੀ ਗੱਲ ਕਹੀ ਤੁਸੀਂ, ਪਾਣੀ ਬਹੁਤ ਅਨਮੋਲ ਹੈ ਔਰ ਧਰਤੀ ਤੇ ਰਹਿਣ ਵਾਲੇ ਹਰ ਪ੍ਰਾਣੀ ਲਈ ਪਾਣੀ ਬੜਾ ਜ਼ਰੂਰੀ ਹੈ। ਇਸ ਕਰਕੇ ਪਾਣੀ ਦੀ ਇੱਕ ਇੱਕ ਬੂੰਦ ਬਚਾਉਣੀ ਸਾਡਾ ਫਰਜ਼ ਬਣਦਾ ਹੈ ਹਰ ਇੱਕ ਨਾਗਰਿਕ ਦਾ।
1: ਬਾਹਰ ਜਾਤੇ ਹੈ ਨਾ ਕਹੀਂ ਤੋ ਪਾਣੀ ਇਹ ਦੇਖਤੇ ਹੈ ਕਿ ਪਾਣੀ ਮਿਲ ਜਾਏ, ਇਸਕੀ ਪਿਆਸ ਬੁਝਾ ਲੇ, ਲੇਕਿਨ ਵਾਹ ਪਾਣੀ ਕਾ ਪਤਾ ਲਗਤਾ ਹੈ ਵੈਲੂ ਕਾ ਜਾ ਕੇ।
0: ਬਿਲਕੁਲ,
1: ਲੇਕਿਨ ਯਹਾਂ ਜੋ ਹੈ ਨਾ ਲੋਕ, ਜੀ ਜੀ, ਯਹਾਂ ਲੋਕ ਬਾਗ ਜੋ ਹੈ ਨਾ ਪਾਣੀ ਵੈਸੇ ਬਾਹਰ ਦੇਤੇ ਹੈ, ਹਮਾਰੇ ਯਹਾਂ ਦੇਖਾ ਹੈ ਹਮਨੇ ਬਹੁਤ ਸੀ ਜਗ੍ਹਾ ਛੱਡੀਆਂ।
0: ਦੇਖੋ, ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪਾਣੀ ਤਾਂ ਹੀ ਬਚੇਗਾ ਜੇ ਅਸੀਂ ਹੁਣ ਬਚਾਉਣਾ ਸ਼ੁਰੂ ਕਰਾਂਗੇ ਤਾਂ, ਹੈ ਨਾ? ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
2: ਹੈਲੋ
0: ਹੈਲੋ,
2: ਹਾਂਜੀ ਰਮੇਸ਼ ਕਪੂਰ ਜੀ, ਨਮਸਕਾਰ।
0: ਨਮਸਕਾਰ ਜੀ।
2: ਕਪੂਰ ਸਾਹਿਬ, ਮੈਂ ਗੁਲਸ਼ਨ ਬਜਾਜ ਬੋਲ ਰਿਹਾ ਜੀ, ਜ਼ੀਰਕਪੁਰ ਸੇ।
0: ਜੀ ਗੁਲਸ਼ਨ ਜੀ, ਕੀ ਹਾਲ ਚਾਲ ਹੈ ਤੁਹਾਡਾ?
2: ਮੈਂ ਬਹੁਤ ਵਧੀਆ ਸਰ, ਤੁਸੀਂ ਸੁਣਾਓ? ਪਿਛਲੇ ਹਫ਼ਤੇ ਵੀ ਮਿਲ ਗਿਆ ਸੀ ਮੇਰਾ ਫੋਨ, ਅੱਜ ਫਿਰ ਮਿਲ ਗਿਆ ਮੇਰਾ ਫੋਨ।
0: ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
2: ਸੁਨੇਹਾ ਤਾਂ ਸਰ ਮੇਰਾ ਪੁਰਾਣੇ ਵਾਲਾ ਹੀ ਹੈ, ਮੈਂ ਤਾਂ ਪੁਰਾਣਾ ਹੀ ਸੁਨੇਹਾ ਦੇਈ ਜਾ ਰਿਹਾ ਬਾਰ ਬਾਰ ਜਦੋਂ ਵੀ ਮਿਲਦਾ। ਉਹ ਲੋਕੀ ਜਿਹੜਾ ਰਾਤ ਨੂੰ ਥੈਲਾ ਭਰ ਕੇ ਰੱਖਦੇ ਆ ਤੇ ਸਵੇਰੇ ਸੁੱਟ ਕੇ ਜਾਂਦੇ ਆ ਘਰਾਂ ਦੇ ਅੱਗੇ।
0: ਕਿਸ ਚੀਜ਼ ਦਾ?
2: ਉਹ ਕੂੜੇ ਦਾ ਥੈਲਾ ਭਰ ਕੇ ਲਿਆਂਦੇ ਆ ਤੇ ਸੁੱਟ ਦਿੰਦੇ ਆ ਕਿ ਦੂਜਿਆਂ ਦੇ ਘਰ ਅੱਗੇ, ਪਾਰ ਪਾਰਕ ਖਾਲੀ ਪਿਆ ਸੁੱਟ ਦੋ ਜੀ ਇੱਥੇ।
0: ਬਹੁਤ ਮਾੜੀ ਗੱਲ ਹੈ, ਦੇਖੋ ਕੂੜਾ ਪ੍ਰਬੰਧਨ। ਹਾਂਜੀ, ਦੇਖੋ ਸਾਫ ਸਫਾਈ ਦਾ ਧਿਆਨ ਰੱਖਣਾ ਚਾਹੀਦਾ।
2: ਹਾਂਜੀ,
0: ਸਾਫ ਸਫਾਈ ਦਾ। ਹਾਂਜੀ ਸੁਣੋ ਗੁਲਸ਼ਨ ਜੀ, ਇੱਕ ਮਿੰਟ, ਹੈ ਨਾ? ਕੀ ਕਹਿਣਾ ਚਾਹੁੰਦੇ ਹੋ ਤੁਸੀਂ, ਫਟਾਫਟ ਬੋਲੋ ਕਿਉਂਕਿ ਟਾਈਮ ਸਾਡੇ ਕੋਲ ਘੱਟ ਹੈ।
2: ਮੈਂ ਤਾਂ ਕਹਿਤਾ ਜੀ, ਤੁਸੀਂ ਕਹੋ, ਹੁਣ ਤੁਸੀਂ ਕਹਿ ਰਹੇ ਸੀ ਕੁਝ, ਮੈਂ ਰੁਕ ਗਿਆ
0: ਜੀ। ਮੈਂ ਤਾਂ ਇਹੋ ਹੀ ਕਹਿ ਰਿਹਾ ਸੀ ਜਨਾਬ, ਕਿ ਹਮੇਸ਼ਾ ਸਾਫ ਸਫਾਈ ਦਾ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ। ਔਰ ਜਿੱਥੋਂ ਤੱਕ ਕੂੜੇ ਦੀ ਗੱਲ ਹੈ, ਜਿੱਦਾਂ ਤੁਸੀਂ ਕਹਿੰਦੇ ਹੋ ਕਿ ਉਹ ਰਾਤ ਨੂੰ ਥੈਲਾ ਭਰ ਕੇ ਲੈਂਦੇ ਆ ਔਰ ਜਾਣ ਕੇ ਦੂਜਿਆਂ ਦੇ ਘਰਾਂ ਦੇ ਅੱਗੇ ਸੁੱਟ ਕੇ ਚਲੇ ਜਾਂਦੇ ਆ, ਇਹ ਬਹੁਤ ਮਾੜੀ ਗੱਲ ਹੈ। ਤੁਸੀਂ ਆਪਣੇ, ਮਤਲਬ ਦੇਖੋ ਹਰ ਬੰਦੇ ਦਾ ਫਰਜ਼ ਬਣਦਾ ਕਿ ਅਸੀਂ ਆਪਣੇ ਘਰ ਨੂੰ ਸਾਫ਼ ਰੱਖੀਏ, ਆਪਣੇ ਗਲੀ ਮੁਹੱਲੇ ਨੂੰ ਸਾਫ਼ ਰੱਖੀਏ, ਆਪਣੇ ਸ਼ਹਿਰ ਨੂੰ ਸਾਫ਼ ਰੱਖਣ 'ਚ ਪ੍ਰਸ਼ਾਸਨ ਦਾ ਸਹਿਯੋਗ ਕਰੀਏ, ਹੈ ਨਾ? ਔਰ ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ।

0: ਵੱਡੇ ਦਹਿਸ਼ਤਗਰਦ ਹਮਲਿਆਂ ਨੂੰ ਟਾਲਿਆ ਏ। ਪੰਜਾਬ ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਅੱਜ ਚੰਡੀਗੜ੍ਹ 'ਚ ਇੱਕ ਪੈਨਕੋਟ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ AK-47 ਅਤੇ ਹੋਰ ਘਾਤਕ ਰਾਈਫਲਾਂ, ਰਿਵਾਲਵਰਾਂ ਅਤੇ IED ਸਮੇਤ ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ ਕੀਤੇ ਗਏ ਨੇ। ਉਹਨਾਂ ਨੇ ਕਿਹਾ ਕਿ 28 ਕਿਲੋਗ੍ਰਾਮ ਤੋਂ ਬਾਅਦ RDX ਅਤੇ ਹੋਰ ਵਿਸਫੋਟਕਾਂ ਨਾਲ 131 ਹੈਂਡ ਗ੍ਰੇਨੇਡ ਅਤੇ 6 RPG ਲਾਂਚਰ ਵੀ ਜ਼ਬਤ ਕੀਤੇ ਗਏ ਨੇ। ਪੁਲਿਸ ਮੁਖੀ ਨੇ ਦੱਸਿਆ ਕਿ ਸਤੰਬਰ 2024 ਤੋਂ ਲੈ ਕੇ ਹੁਣ ਤੱਕ ਪੰਜਾਬ ਪੁਲਿਸ ਵੱਖ ਵੱਖ ਥਾਣਿਆਂ ਸਮੇਤ 43 ਦਹਿਸ਼ਤਗਰਦ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਉਹਨਾਂ ਨੇ ਦੱਸਿਆ ਕਿ ਹੁਣ ਤੱਕ ਇਹਨਾਂ ਸਾਰੇ ਮਾਮਲਿਆਂ ਨੂੰ ਰਿਕਾਰਡ ਸਮੇਂ ਵਿੱਚ ਹੱਲ ਕਰ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਨਸ਼ਿਆਂ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੋਧ ਤਹਿਤ ਲਗਭਗ 80,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 3800 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਮੇਤ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਨੇ। ਪੰਜਾਬ ਦੇ ਕੈਬਨਿਟ ਮੰਤਰੀ ਤਰਨਵੀਰ ਸਿੰਘ ਸੋਧ ਨੇ ਅਤੇ ਡਾਕਟਰ ਬਲਜੀਤ ਕੌਰ ਵੱਲੋਂ ਬੀਤੇ ਦਿਨੀ ਵਿਧਾਨ ਸਭਾ ਹਲਕਾ ਮਲੋਟ ਵਿਖੇ ਸ੍ਰੀ ਗੁਰੂ ਰਵਿਦਾਸ ਨਗਰ 'ਚ 15 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਮਲੋਟ ਕਰਾਫਟ ਕੋਰੀਡੋਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਮੰਤਰੀ ਸੋਧ ਨੇ ਜਾਣਕਾਰੀ ਦਿੰਦਾ ਦੱਸਿਆ ਕਿ ਮਲੋਟ ਕਰਾਫਟ ਕੋਰੀਡੋਰ ਪ੍ਰੋਜੈਕਟ ਅਧੀਨ ਤਿਆਰ ਹੋਣ ਵਾਲੀ ਹੈਰੀਟੇਜ ਸਟਰੀਟ ਨੂੰ ਮੁਕੰਮਲ ਹੋਣ 'ਤੇ 6 ਮਹੀਨਿਆਂ ਦਾ ਸਮਾਂ ਲੱਗੇਗਾ ਅਤੇ ਇਸ ਵਿੱਚ ਸ੍ਰੀ ਗੁਰੂ ਰਵਿਦਾਸ ਨਗਰ ਦੀਆਂ 4 ਗਲੀਆਂ ਨੂੰ ਕਵਰ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਨਗਰ ਵਿੱਚ ਲੋਕ ਪੰਜਾਬੀ ਜੁੱਤੀਆਂ ਬਣਾਉਣ ਦਾ ਕੰਮ ਵੱਡੇ ਪੱਧਰ 'ਤੇ ਕਰਦੇ ਨੇ ਅਤੇ ਬਹੁਤ ਵੱਡੇ ਕਾਰੀਗਰ ਇਸ ਕੰਮ ਵਿੱਚ ਆਪਣਾ ਹੁਨਰ ਦਿਖਾ ਰਹੇ ਨੇ ਅਤੇ ਇਸ ਹੈਰੀਟੇਜ ਸਟਰੀਟ 'ਤੇ ਬਣਨ ਨਾਲ ਉਹਨਾਂ ਨੂੰ ਹੋਰ ਸੁੰਦਰਤਾ ਅਤੇ ਇਸ ਦੇ ਨਾਲ ਹੀ ਰਿਹਾਇਸ਼ੀ, ਵਪਾਰਕ, ਉਦਯੋਗਿਕ ਅਤੇ ਖੇਤੀਬਾੜੀ ਖੇਤਰਾਂ ਵਿੱਚ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਬਹਾਲ ਕੀਤੀ ਗਈ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਬੀਤੇ ਦਿਨੀ ਪ੍ਰੈਸ ਕਾਨਫਰੰਸ ਦੌਰਾਨ ਬਿਜਲੀ ਮੰਤਰੀ ਸੋਧ ਨੇ ਕਿਹਾ ਕਿ ਬੀਤੇ ਕੱਲ੍ਹ 13 ਸਤੰਬਰ ਸਵੇਰੇ 7 ਵਜੇ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਬਿਜਲੀ ਦੀ ਘਾਟ ਕਾਰਨ ਕੋਈ ਵੀ ਬਿਜਲੀ ਕੱਟ ਨਹੀਂ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਰਲੇ @ AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲਟਨ ਤੋਂ ਸੁਣੋਗੇ 1:40 'ਤੇ। ਨਮਸਕਾਰ।
1: FM 107.2 MHz पर ये आकाशवाणी है और आप सुन रहे हैं विविध भारती का चंडीगढ़ केंद्र।
2: कुछ कहानियां किताबों में नहीं मिलती, वो मिलती हैं हमारे शहरों की गलियों में, गांव की मिट्टी में,
3: लोक परंपराओं में और उन लोगों में जो अपनी विरासत को आज भी संजोए हुए हैं।
2: इन्हीं अनमोल कहानियों को देश और दुनिया तक पहुंचाने का डिजिटल क्रिएटर्स के लिए अनोखा अवसर है
3: सूचना और प्रसारण मंत्रालय भारत सरकार का जेम्स ऑफ इंडिया चैलेंज।
2: अपने शहर की खास जगह, परंपरा, प्रतिभा या फिर कहानी पर 1 से 3 मिनट तक का वीडियो बनाएं। माई वेव्स OTT प्लेटफॉर्म पर अपने मोबाइल नंबर से लॉगिन करें,
3: मोबाइल पर आए OTP को दर्ज करें और फिर जेम्स ऑफ इंडिया चैलेंज चुनकर अपनी 1 से 3 मिनट की वीडियो अपलोड कर सबमिट करें।
2: अपनी 1 से 3 मिनट की वीडियो अब आप माई वेव्स OTT प्लेटफॉर्म पर 30 सितंबर तक अपलोड कर सकते हैं। तो कहिए अपने शहर, अपने गांव की कहानी अपनी जुबानी। जेम्स ऑफ इंडिया चैलेंज।
4: गणपति बप्पा।
5: बप्पा आए ते हर घर मुस्कुराए। गणेश उत्सव दी हर खुशी विच कोलो अपना बन ते हर तैयारी विच रखो शुद्धता। वेरका दे दूध, दही, देसी घ्यो ते पनीर नाल। वेरका वल्लो तुहानू गणेश उत्सव दियां दिलो वधाइयां।
1: FM 107.2 MHz पर ये आकाशवाणी है और आप सुन रहे हैं विविध भारती का चंडीगढ़ केंद्र। प्रस्तुत है फिल्म संगीत। तो आइए सुनते हैं फिल्म हम दिल दे चुके सनम का ये गीत, जिसे गाया है उदित नारायण और अलका याग्निक ने, बोल दिए हैं महबूब ने और संगीतकार हैं इस्माइल दरबार।

0: ਪਤੀ ਬੱਪਾ
1: ਬੱਪਾ ਨੂੰ ਪਸੰਦ ਸ਼ਰਧਾ ਤੇ ਸ਼ਰਧਾ ਵਿੱਚ ਸ਼ੁੱਧਤਾ ਇਸ ਗਣੇਸ਼ ਉਤਸਵ ਆਪਣੇ ਘਰ ਦੀ ਹਰ ਤਿਆਰੀ ਵਿੱਚ ਲਿਆਓ ਵੇਰਕਾ ਸ਼ੁੱਧ ਦੁੱਧ ਦਹੀਂ ਦੇਸੀ ਘਿਓ ਤੇ ਪਨੀਰ ਵੇਰਕਾ ਵੱਲੋਂ ਤੁਹਾਨੂੰ ਗਣੇਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ

0: ਵਿਸਥਾਰ ਨਾਲ। ਭਾਰਤ ਰਤਨ ਮੋਕਸ਼ ਗੁੰਡਮ ਵਿਸ਼ਵੇਸ਼ਵਰਈਆ ਦੀ ਜਯੰਤੀ ਮੌਕੇ ਅੱਜ ਰਾਸ਼ਟਰੀ ਇੰਜੀਨੀਅਰ ਦਿਵਸ ਮਨਾਇਆ ਜਾ ਰਿਹਾ ਹੈ। ਉਹ ਭਾਰਤ ਦੇ ਮਹਾਨ ਇੰਜੀਨੀਅਰਾਂ ਵਿੱਚੋਂ ਇੱਕ ਸਨ। ਇਹ ਦਿਵਸ ਹਰ ਸਾਲ 15 ਸਤੰਬਰ ਨੂੰ ਸ੍ਰੀ ਵਿਸ਼ਵੇਸ਼ਵਰਈਆ ਦੇ ਯੋਗਦਾਨ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਜੀਨੀਅਰਾਂ ਨੂੰ ਰਾਸ਼ਟਰ ਨਿਰਮਾਣ ਦੇ ਕਰਮਯੋਗੀ ਦੱਸਿਆ। ਪ੍ਰਧਾਨ ਮੰਤਰੀ ਨੇ ਡਾਕਟਰ ਐਮ ਵਿਸ਼ਵੇਸ਼ਵਰਈਆ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਂਟ ਕੀਤੀ।
1: महान इंजीनियर्स की हमारी विरासत में एक ऐसा रत्न भी हमें मिला जिसके कार्य आज भी लोगों को अचंभित कर रहे हैं, और वे थे भारत रत्न डॉक्टर एम विश्वेश्वरैया। उन्हीं की याद में 15 सितंबर को इंजीनियर्स डे के रूप में मनाया जाता है। उनके पद चिन्हों पर चलते हुए हमारे देश के इंजीनियर पूरे विश्व में अपनी अलग पहचान बना चुके हैं। मैं इस अवसर पर सभी इंजीनियरों को उनकी निर्माण शक्ति को आदरपूर्वक नमन करता हूं।
0: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵੱਲੋਂ ਅੱਜ ਇੰਜੀਨੀਅਰਿੰਗ ਦਿਵਸ ਮੌਕੇ ਪੋਲੀਟੈਕਨਿਕ ਅਤੇ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਲਈ ਇੱਕ ਰੋਬੋਟਿਕਸ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਪੰਜਾਬ ਭਰ ਦੇ ਵੱਖ ਵੱਖ ਇੰਜੀਨੀਅਰਿੰਗ ਅਤੇ ਪੋਲੀਟੈਕਨਿਕ ਕਾਲਜਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੀ ਤਕਨੀਕੀ ਮੁਹਾਰਤ, ਨਵੀਨਤਾ ਅਤੇ ਇਕਜੁੱਟਤਾ ਦਾ ਮੁਜ਼ਾਹਰਾ ਕੀਤਾ। ਇਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾਕਟਰ ਰਾਜੇਸ਼ ਗਰੋਵਰ ਨੇ ਕਿਹਾ ਕਿ ਰੋਬੋਟਿਕਸ ਅੱਜ ਦੇ ਆਧੁਨਿਕ ਸਮਾਜ ਦਾ ਬਹੁਤ ਅਹਿਮ ਹਿੱਸਾ ਬਣ ਚੁੱਕਾ ਹੈ। ਰੋਬੋਟਿਕਸ ਇੰਡਸਟਰੀ ਨੇ ਇੰਜੀਨੀਅਰਿੰਗ, ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਨੌਜਵਾਨਾਂ ਲਈ ਕਰੀਅਰ ਦੇ ਨਵੇਂ ਰਾਹ ਖੋਲ੍ਹੇ ਨੇ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਮੁਹਾਰਤ ਹਾਸਲ ਕਰਨ ਅਤੇ ਵਿਕਸਿਤ ਹੋ ਰਹੀਆਂ ਨਵੀਆਂ ਤਕਨੀਕਾਂ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ। ਪੰਜਾਬ ਸਰਕਾਰ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਰਾਸ਼ਟਰੀ ਸਿਹਤ ਮਿਸ਼ਨ NHM ਦੇ ਕਰਮਚਾਰੀਆਂ ਨੂੰ ਦਰਪੇਸ਼ ਮਸਲਿਆਂ ਦਾ ਸੁਖਾਵੇਂ ਢੰਗ ਨਾਲ ਹੱਲ ਲੱਭਣ ਲਈ ਇੱਕ ਸਾਂਝੀ ਕਮੇਟੀ ਦਾ ਗਠਨ ਕਰੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ NHM ਕਰਮਚਾਰੀ ਯੂਨੀਅਨ ਦੇ ਮਸਲਿਆਂ ਨੂੰ ਹੱਲ ਕਰਨ ਲਈ ਇੱਕ ਸਾਂਝੀ ਕਮੇਟੀ ਗਠਿਤ ਕਰਨ। ਇਸ ਕਮੇਟੀ ਵਿੱਚ ਸਿਹਤ, ਵਿੱਤ ਅਤੇ ਸਮਾਜਿਕ ਭਲਾਈ ਵਿਭਾਗਾਂ ਦੇ ਅਧਿਕਾਰੀ, ਸਿੱਖਿਆ ਵਿਭਾਗ ਦਾ ਇੱਕ ਵਿਸ਼ੇਸ਼ ਸੱਦਾ ਪ੍ਰਾਪਤ ਮੈਂਬਰ ਅਤੇ NHM ਕਰਮਚਾਰੀ ਯੂਨੀਅਨ ਦੇ 2 ਮੈਂਬਰ ਸ਼ਾਮਲ ਹੋਣਗੇ। ਉਨ੍ਹਾਂ ਨੇ ਸਿੱਖਿਆ ਵਿਭਾਗ ਨੂੰ ਵੱਖ ਵੱਖ ਅਧਿਆਪਕ ਯੂਨੀਅਨਾਂ ਦੀਆਂ ਤਨਖਾਹਾਂ ਅਤੇ ਤਬਾਦਲਿਆਂ ਨਾਲ ਸੰਬੰਧਿਤ ਅਹਿਮ ਸਮੱਸਿਆਵਾਂ ਨੂੰ ਸਮਾਂਬੱਧ ਢੰਗ ਨਾਲ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਪੰਜਾਬ ਸਿਹਤ ਵਿਭਾਗ ਨੇ ਇੱਕ ਅਹਿਮ ਪ੍ਰਾਪਤੀ ਹਾਸਲ ਕਰਦਿਆਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਆਪਣਾ ਪਹਿਲਾ ਕਿਡਨੀ ਟਰਾਂਸਪਲਾਂਟ ਸਫਲਤਾਪੂਰਵਕ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਨਾਲ ਸਫਲ ਕਿਡਨੀ ਟਰਾਂਸਪਲਾਂਟ ਕਰਨ ਵਾਲਾ ਇਹ ਪੰਜਾਬ ਦਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਬਣ ਗਿਆ ਹੈ। ਇਹ ਕਿਡਨੀ ਟਰਾਂਸਪਲਾਂਟ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਕੀਤਾ ਗਿਆ ਜਿਸ ਨੂੰ ਉਸ ਦੀ ਪਤਨੀ ਨੇ ਆਪਣੀ ਕਿਡਨੀ ਦਿੱਤੀ ਹੈ। ਦੋਵੇਂ ਪਤੀ ਪਤਨੀ ਹੁਣ ਠੀਕ ਨੇ ਅਤੇ ਡਾਕਟਰਾਂ ਦੀ ਦੇਖ ਰੇਖ ਹੇਠ ਸਿਹਤਯਾਬ ਹੋ ਰਹੇ ਨੇ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਸਰਜਰੀ 10 ਸਤੰਬਰ 2026 ਨੂੰ ਕੀਤੀ ਗਈ ਸੀ। ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਇਹ ਸਾਰਾ ਇਲਾਜ ਅਤੇ ਸਰਜਰੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਿਲਕੁਲ ਮੁਫ਼ਤ ਕੀਤੀ ਗਈ ਹੈ, ਜਿਸ ਤਹਿਤ ਪਰਿਵਾਰ ਦਾ ਇੱਕ ਵੀ ਪੈਸਾ ਖਰਚ ਨਹੀਂ ਹੋਇਆ।
2: ਪਹਿਲੀ ਵਾਰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਕਿਡਨੀ ਟਰਾਂਸਪਲਾਂਟ ਕੀਤਾ ਗਿਆ ਜੀ। ਬੜਾ ਯੰਗ 37 ਸਾਲ ਦਾ ਪੇਸ਼ੈਂਟ ਸੀ ਜਿਹਦੇ ਗੁਰਦੇ ਬਿਲਕੁਲ ਫੇਲ ਹੋ ਚੁੱਕੇ ਸੀ। ਇਹ ਜਿਹੜਾ ਟਰਾਂਸਪਲਾਂਟ ਹੋਇਆ ਇਹ ਮੁੱਖ ਮੰਤਰੀ ਸਿਹਤ ਯੋਜਨਾ 'ਚ 1 ਰੁਪਈਆ ਵੀ ਖਰਚ ਨਹੀਂ ਹੋਇਆ ਜੀ। ਬੰਦੇ ਦਾ ਜਿਹਦਾ ਕਿਡਨੀ ਟਰਾਂਸਪਲਾਂਟ ਹੋਇਆ ਟੋਟਲੀ ਫ੍ਰੀ ਹੋਇਆ, ਮੁੱਖ ਮੰਤਰੀ ਸਿਹਤ ਯੋਜਨਾ 'ਚ ਹੋਇਆ। ਸਾਰੇ ਡਿਪਾਰਟਮੈਂਟਸ ਨੇ ਮਿਲ ਕੇ ਜਿਹੜਾ ਉਪਰਾਲਾ ਕੀਤਾ, PGI ਦਾ ਟਰਾਂਸਪਲਾਂਟ ਡਿਪਾਰਟਮੈਂਟ ਹੈ, ਉਹਨਾਂ ਦੀ ਸਾਨੂੰ ਗਾਈਡੈਂਸ ਅਤੇ ਟੈਕਨੀਕਲ ਸਪੋਰਟ। ਆਈ ਗ੍ਰੇਟਫੁਲੀ ਅਕਨੋਲੇਜ ਦੈਟ।
0: ਜਲਵਾਯੂ ਅਨੁਕੂਲ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵੱਲ ਇੱਕ ਅਹਿਮ ਕਦਮ ਵਜੋਂ ਕੁਦਰਤੀ ਸਾਧਨਾਂ ਦੀ ਸੰਭਾਲ ਦੇ ਤਰੀਕੇ ਅਪਣਾਉਣ ਵਾਲੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਅੱਜ ਲੁਧਿਆਣਾ 'ਚ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਆਪਣੇ ਕਿਸਾਨਾਂ ਦਾ ਸਨਮਾਨ ਵਿਸ਼ੇ ਹੇਠ ਕਰਵਾਇਆ ਗਿਆ। ਇਸ ਵਿੱਚ ਕਾਰਬਨ ਕ੍ਰੈਡਿਟਸ ਤੇ ਇੱਕ ਆਰਥਿਕ ਲਾਭ ਵਜੋਂ ਉਭਰਨ ਤੇ ਚਾਨਣਾ ਪਾਇਆ ਗਿਆ। ਇਹ ਲਾਭ ਉਨ੍ਹਾਂ ਤਰੀਕਿਆਂ ਨੂੰ ਅਪਣਾਉਣ ਨਾਲ ਮਿਲਦਾ ਹੈ ਜੋ ਮਿੱਟੀ ਅਤੇ ਪਾਣੀ ਦੇ ਸਾਧਨਾਂ ਦੀ ਸੰਭਾਲ ਕਰਦੇ ਹੋਏ ਨੁਕਸਾਨ ਤੇ ਗੈਸਾਂ ਦੇ ਨਿਕਾਸ ਨੂੰ ਘਟਾਉਂਦੇ ਨੇ। ਕਿਸਾਨਾਂ ਦਾ ਸਨਮਾਨ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾਕਟਰ ਐਮ.ਐਲ. ਜਾਟ ਦੀ ਮੌਜੂਦਗੀ ਵਿੱਚ ਕੀਤਾ ਗਿਆ। ਡਾਕਟਰ ਐਮ.ਐਲ. ਜਾਟ ਨੇ ਆਉਣ ਵਾਲੇ ਮਹੀਨਿਆਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਬਣਾਈ ਜਾਣ ਵਾਲੀ ਕਾਰਜ ਯੋਜਨਾ ਬਾਰੇ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਅਧਿਕਾਰੀਆਂ ਨਾਲ ਚਰਚਾ ਵੀ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ AGTF ਨੇ ਅੱਜ ਕੈਨੇਡਾ ਤੋਂ ਵਾਪਸ ਭੇਜੇ ਜਾਣ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਕਰੀਬੀ ਸਾਥੀ ਨੂੰ ਹਿਰਾਸਤ ਵਿੱਚ ਲਿਆ ਹੈ। ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ADGP ਪ੍ਰਮੋਦ ਬਾਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਹਥਿਆਰਬੰਦ, ਲੁੱਟਖੋ, ਫਿਰੌਤੀ, ਅਸਲਾ ਐਕਟ ਅਤੇ

0: ਹੋਰ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਘੱਟੋ ਘੱਟ 5 ਅਪਰਾਧਿਕ ਮਾਮਲੇ ਦਰਜ ਸਨ। ਉਹ ਅਮਰੀਕਾ ਵਿਚ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਲੌਜਿਸਟਿਕ ਸਹਾਇਤਾ ਅਤੇ ਲੁਕਣ ਲਈ ਟਿਕਾਣਾ ਮੁਹੱਈਆ ਕਰਾਉਣ ਵਿਚ ਸ਼ਾਮਲ ਸੀ। ਪਿਛਲੇ 2 ਦਿਨਾਂ ਵਿਚ ਵਿਦੇਸ਼ਾਂ ਵਿਚ ਰਹਿ ਰਹੇ ਲੋੜੀਂਦੇ ਅਪਰਾਧੀਆਂ ਦੀ ਗ੍ਰਿਫ਼ਤਾਰੀ ਦਾ ਇਹ ਦੂਜਾ ਅਜਿਹਾ ਮਾਮਲਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਦਾਲਮ ਨੂੰ ਮੋਲਦੋਵਾ ਤੋਂ ਦੇਸ਼ ਵਾਪਸ ਲਿਆਂਦਾ ਸੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਐਂਬੂਲੈਂਸ ਦੀ ਆੜ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਇੱਕ ਡਰਾਈਵਰ ਸਮੇਤ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਹੈਰੋਇਨ, ਅਫੀਮ ਅਤੇ 1 ਟੀ ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਕੁੱਲ 9 ਕਿਲੋ 549 ਗ੍ਰਾਮ ਹੈਰੋਇਨ, 5 ਕਿਲੋ 459 ਗ੍ਰਾਮ ਅਫੀਮ ਅਤੇ 1.30 ਬੋਰ ਪਿਸਤੌਲ ਬਰਾਮਦ ਕੀਤਾ ਗਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਪੂਰੇ ਨੈੱਟਵਰਕ ਵਿੱਚ ਕੁੱਲ 8 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਨੇ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਐਂਬੂਲੈਂਸ ਰਾਹੀਂ ਨਸ਼ੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਸਪਲਾਈ ਕਰਦਾ ਸੀ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਇਸ ਵਿੱਚ ਨੈੱਟਵਰਕ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਨੇ। ਮੁਲਜ਼ਮ ਸਰਹੱਦ ਪਾਰੋਂ ਡਰੋਨ ਰਾਹੀਂ ਹੈਰੋਇਨ ਅਤੇ ਅਫੀਮ ਮੰਗਵਾਉਂਦੇ ਸਨ ਅਤੇ ਇਸ ਤੋਂ ਬਾਅਦ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਇਸ ਦੀ ਸਪਲਾਈ ਕਰਦੇ ਸਨ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਚੱਲ ਰਹੀ ਪ੍ਰਕਿਰਿਆ ਨੂੰ ਲੈ ਕੇ ਫਰੀਦਕੋਟ ਡਿਵੀਜ਼ਨ ਦੇ ਰੋਲ ਅਬਜ਼ਰਵਰ ਕਮਿਸ਼ਨਰ ਕਮਲਪ੍ਰੀਤ ਕੌਰ ਵੱਲੋਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵੋਟਰ ਸੂਚੀਆਂ ਦੀ ਤਿਆਰੀ ਅਤੇ ਤਸਦੀਕ ਨਾਲ ਸਬੰਧਤ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਰਾਜਨੀਤਿਕ ਪਾਰਟੀਆਂ ਵੱਲੋਂ ਪੇਸ਼ ਕੀਤੇ ਸੁਝਾਵਾਂ ਅਤੇ ਮੁੱਦਿਆਂ 'ਤੇ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ SIR ਦੀ ਪ੍ਰਕਿਰਿਆ ਦੌਰਾਨ ਵੋਟਰਾਂ ਨੂੰ ਆ ਰਹੀਆਂ ਮੁਸ਼ਕਲਾਂ, ਵੋਟਰਾਂ ਦੀ ਮੈਪਿੰਗ, ਦਸਤਾਵੇਜ਼ਾਂ ਦੀ ਤਸਦੀਕ, ਨੋਟਿਸ ਜਾਰੀ ਕਰਨ ਅਤੇ ਬੂਥ ਪੱਧਰ 'ਤੇ ਚੱਲ ਰਹੀ ਕਾਰਵਾਈ ਸਬੰਧੀ ਮਾਮਲੇ ਰੋਲ ਅਬਜ਼ਰਵਰ ਦੇ ਧਿਆਨ ਵਿੱਚ ਲਿਆਂਦੇ ਗਏ। ਚੀਨ ਵਿੱਚ ਆਯੋਜਿਤ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ ਸੋਨੇ ਦਾ ਤਮਗਾ ਜਿੱਤਣ ਮਗਰੋਂ ਪੰਜਾਬ ਪਰਤੇ ਖਿਡਾਰੀਆਂ ਦਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਟਾਰ ਖਿਡਾਰੀ ਮਨਮੀਤ ਸਿੰਘ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਖੇਡ ਪ੍ਰੇਮੀਆਂ ਨੇ ਹਾਰ ਪਾ ਕੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਮਨਮੀਤ ਸਿੰਘ ਨੇ ਏਸ਼ੀਆ ਕੱਪ ਜਿੱਤਣ 'ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਪੂਰੀ ਟੀਮ ਨੇ ਸਖ਼ਤ ਮਿਹਨਤ ਅਤੇ ਇਕਜੁੱਟਤਾ ਨਾਲ ਇਹ ਉਪਲਬਧੀ ਹਾਸਲ ਕੀਤੀ ਹੈ।
1: ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਇੰਡੀਆ ਲਈ ਖੇਡ ਰਹੇ ਹਾਂ। ਫੈਮਿਲੀ ਦੀ, ਕੋਚਿਸ ਦੀ, ਸਾਰਿਆਂ ਦੀ ਸਪੋਰਟ ਹੁੰਦੀ ਆ ਅਤੇ ਮੈਡਲ ਲਾ ਰਹੇ ਹਾਂ। ਹੁਣ ਸਾਡਾ ਅੱਗੇ ਵਰਲਡ ਕੱਪ, ਹੁਣ ਵਰਲਡ ਕੱਪ ਦੀ ਤਿਆਰੀ ਕਰਾਂਗੇ, ਉਹਦੇ 'ਚ ਵੀ ਪੂਰਾ ਜ਼ੋਰ ਲਾਵਾਂਗੇ ਕਿ ਮੈਡਲ ਆਵੇ।
0: ਮਰਦਾਂ ਦੀ ਕ੍ਰਿਕਟ ਵਿੱਚ ਅੱਜ ਭਾਰਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਅਫਗਾਨਿਸਤਾਨ ਵਿਰੁੱਧ ਦੂਜਾ 2020 ਅੰਤਰਰਾਸ਼ਟਰੀ ਮੈਚ ਖੇਡੇਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਇੰਜੀਨੀਅਰ ਦਿਵਸ ਮਨਾਇਆ ਜਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਜੀਨੀਅਰਾਂ ਨੂੰ ਰਾਸ਼ਟਰ ਨਿਰਮਾਣ ਦੇ ਕਰਮਯੋਗੀ ਦੱਸਿਆ। ਪੰਜਾਬ ਸਰਕਾਰ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਇੱਕ ਸਾਂਝੀ ਕਮੇਟੀ ਦੇ ਗਠਨ ਦੇ ਨਿਰਦੇਸ਼ ਦਿੱਤੇ ਨੇ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਸਫਲ ਕਿਡਨੀ ਟਰਾਂਸਪਲਾਂਟ ਕਰਨ ਵਾਲਾ ਪੰਜਾਬ ਦਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਬਣ ਗਿਆ ਹੈ। ਅਤੇ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਅੱਜ ਕੈਨੇਡਾ ਤੋਂ ਵਾਪਸ ਭੇਜੇ ਜਾਣ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਕਰੀਬੀ ਸਾਥੀ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮੀ 7:30 ਵਜੇ ਹੋਏਗਾ। ਨਮਸਕਾਰ।
2: ਐਫਐਮ 107.2 ਮੈਗਾਹਰਟਸ ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਅੰਮ੍ਰਿਤ ਬਾਣੀ ਦੇ ਤਹਿਤ ਸਰਵਣ ਕਰਦੇ ਹਾਂ ਕੁਝ ਸ਼ਬਦ। ਭਾਈ ਬਖਸ਼ਿਸ਼ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰਦੇ ਹਾਂ ਇਹ ਸ਼ਬਦ।

0: ਉਤਪਾਦਾਂ ਦੀ ਵਰਤੋਂ ਨਾਲ ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿਚ ਜਾਰੀ।

ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਐਫ ਐਮ 107.2 ਮੈਗਾਹਰਟਸ 'ਤੇ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਅੱਜ ਰਾਸ਼ਟਰੀ ਇੰਜੀਨੀਅਰ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਜੀਨੀਅਰਾਂ ਨੂੰ ਰਾਸ਼ਟਰ ਨਿਰਮਾਣ ਦੇ ਕਰਮਯੋਗੀ ਦੱਸਿਆ। ਕਿਸਾਊ ਬਹੁਮੰਤਵੀ ਡੈਮ ਪ੍ਰੋਜੈਕਟ ਤੋਂ ਪਾਣੀ ਦੀ ਵੰਡ ਸੰਬੰਧੀ ਅੱਜ 6 ਰਾਜਾਂ ਵਿਚਕਾਰ ਇਤਿਹਾਸਕ ਸਮਝੌਤਾ ਦਸਤਖਤ ਕੀਤਾ ਗਿਆ। ਡੈਮ 'ਚੋਂ ਹਰਿਆਣਾ ਨੂੰ 836 ਕਿਊਸਿਕ ਪਾਣੀ ਮਿਲੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸਰਕਾਰ ਰੱਖਿਆ ਖੇਤਰ ਵਿੱਚ ਸਵੈ ਨਿਰਭਰਤਾ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਆਟੋਮੈਟਿਡ ਨੰਬਰ ਪਲੇਟ ਦੀ ਪਛਾਣ ਕਰਨ ਵਾਲੇ ANPR ਕੈਮਰੇ ਲਗਾਏ ਜਾਣਗੇ। ਪਹਿਲੇ ਪੜਾਅ ਵਿੱਚ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਅਤੇ ਝੱਜਰ ਵਿੱਚ 775 ਕੈਮਰੇ ਲਗਾਏ ਜਾਣਗੇ। ਭਾਰਤ ਦਾ ਰਾਸ਼ਟਰੀ ਜਨਤਕ ਸੇਵਾ ਪ੍ਰਸਾਰਕ ਦੂਰਦਰਸ਼ਨ ਅੱਜ ਆਪਣਾ 67ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਜਨਤਕ ਸੇਵਾ ਪ੍ਰਸਾਰਕ 1959 ਵਿੱਚ ਆਕਾਸ਼ਵਾਣੀ ਅਧੀਨ ਇੱਕ ਪ੍ਰਯੋਗਾਤਮਕ ਟੈਲੀਵਿਜ਼ਨ ਸੇਵਾ ਵਜੋਂ ਸ਼ੁਰੂ ਕੀਤਾ ਗਿਆ ਸੀ। ਅੱਜ ਹਰਿਆਣਾ ਦੇ ਵੱਖ ਵੱਖ ਸਥਾਨਾਂ 'ਤੇ ਰਾਜ ਦੇ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 25 ਸਾਲਾਂ ਦੀ ਸੇਵਾ ਨੂੰ ਸਮਰਪਿਤ ਸੇਵਾ ਸੰਕਲਪ ਅਭਿਆਨ ਅਧੀਨ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। 9ਵੇਂ ਰਾਸ਼ਟਰੀ ਪੋਸ਼ਣ ਮਹੀਨੇ ਦੇ ਹਿੱਸੇ ਵਜੋਂ ਅੱਜ ਚੰਡੀਗੜ੍ਹ ਵਿੱਚ ਅਨੀਮੀਆ ਦੀ ਰੋਕਥਾਮ, ਮਾਵਾਂ ਅਤੇ ਬੱਚਿਆਂ ਦੀ ਸਿਹਤ, ਪੌਸ਼ਟਿਕ ਖੁਰਾਕ ਅਤੇ ਭਾਈਚਾਰਕ ਭਾਗੀਦਾਰੀ 'ਤੇ

ਕੇਂਦਰਿਤ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਕੱਲ੍ਹ ਅਤੇ ਪਰਸੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਿਤੇ ਕਿਤੇ ਤੇਜ਼ ਹਵਾਵਾਂ ਅਤੇ ਗਰਜ ਨਾਲ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਏ। ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਤਿਲੋਂ ਹੁਣ ਸੁਣੋ ਕੁਝ ਪੰਜਾਬੀ ਗੀਤ। ਸ਼ੁਰੂਆਤ ਕਰਦੇ ਹਾਂ ਗੁਰਦਾਸ ਮਾਨ ਦੇ ਗਾਏ ਇਸ ਗੀਤ ਦੇ ਨਾਲ।

0: ਇਸ ਗੀਤੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ 107.2 MHz 'ਤੇ। ਅਗਲਾ ਪ੍ਰੋਗਰਾਮ ਹਵਾ ਮਹਿਲ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।
1: आइए सुने कार्यक्रम हवा महल।

0: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ, ਸਮਝਦਾਰ ਵੀਰੇ ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 10

0: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਗਣਪਤੀ ਬੱਪਾ।
4: ਬੱਪਾ ਆਏ ਤੇ ਹਰ ਘਰ ਮੁਸਕੁਰਾਏ। ਗਣੇਸ਼ ਉਤਸਵ ਦੀ ਹਰ ਖੁਸ਼ੀ ਵਿੱਚ ਕੋਲੋ ਆਪਣਾਪਨ ਤੇ ਹਰ ਤਿਆਰੀ ਵਿੱਚ ਰੱਖੋ ਸ਼ੁੱਧਤਾ। ਵੇਰਕਾ ਦੇ ਦੁੱਧ, ਦਹੀਂ, ਦੇਸੀ ਘਿਓ ਤੇ ਪਨੀਰ ਨਾਲ ਵੇਰਕਾ ਵੱਲੋਂ ਤੁਹਾਨੂੰ ਗਣੇਸ਼ ਉਤਸਵ ਦੀਆਂ ਦਿਲੋਂ ਵਧਾਈਆਂ।

0: ਹੁਣ ਤੁਸੀਂ ਸੁਣਿਆ ਅਰਵਿੰਦਰ ਸਿੰਘ ਅਤੇ ਸੁਨਿਧੀ ਚੌਹਾਨ ਦਾ ਗਾਇਆ ਗੀਤ।
1: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
1: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
1: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
4: ਗਣਪਤੀ ਬੱਪਾ।
5: ਬੱਪਾ ਨੂੰ ਪਸੰਦ ਸ਼ਰਧਾ ਤੇ ਸ਼ਰਧਾ ਵਿੱਚ ਸ਼ੁੱਧਤਾ। ਇਸ ਗਣੇਸ਼ ਉਤਸਵ ਆਪਣੇ ਘਰ ਦੀ ਹਰ ਤਿਆਰੀ ਵਿੱਚ ਲਿਆਓ ਵੇਰਕਾ ਸ਼ੁੱਧ ਦੁੱਧ, ਦਹੀਂ, ਦੇਸੀ ਘਿਓ ਤੇ ਪਨੀਰ। ਵੇਰਕਾ ਵੱਲੋਂ ਤੁਹਾਨੂੰ ਗਣੇਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ।